0: ਮੈਂ ਰਿਗਾਰਡਿੰਗ ਹਿੰਦੋ ਨੂੰ ਹੈਕ ਗੜੀ ਸੌ ਵਿਸ ਮਿਨਟ ਪੰਜ ਸਾਸ ਹਾਸੀ ਕੁੰਤ ਅਡੋ ਸਮਤੇ ਗਿੰਦਵਣੀ ਦੇ ਵਿਹਰਾਜੇ ਗਾਡੋ ਅੜੋ ਨੂੰ ਮੈਂ ਗਿਣਸ ਤੇ ਮੁੰਗਾ ਬਾਜਵਰ ਹਿੰਦੋ ਨੇ ਹੱਥੇ ਕੇ ਖਬਰ ਮਿਦ ਕੜਾ ਮ ਫਾਣ ਕਾਵਿਸ ਪ੍ਰੋਗਰਾਮ ਆਇਕੇ ਗ ਕੁਰੇ ਦਾਣ ਮਿਦ ਕ ਪ੍ਰੋਗਰਾਮ ਆਇਕੇ ਗ ਕੁਰੇ ਮਿਦ ਨੇ ਅੜ ਗੁਣਾ ਆਤਿਫਾ
1: ਦੇਂ ਅੜੋ ਨੂੰ ਸ਼ਾਕ ਗਤ ਅੜੋ ਨੂੰ ਮੈਂ ਮੌਲੋ ਗ ਮਿਹਾਤਨ ਗ ਤਿੰ ਬੇਫਲ ਕ ਵਾਹਦ ਕਾਲ ਵਿੱਚ ਅੜੋ ਮੈਂ ਅਦੀ ਕੁਰੇ ਦਾਣੇ ਮੌਲੋ ਆਇਕੇ ਗ ਅਗਣ ਕ ਅਗੜ ਦੀ ਹੈਂ ਗਾਲਨ ਦੇ ਮਿਦ ਮੌਲੋ ਕੀ ਉਫੇਦੋਂ ਤੇਲਕ ਇਤਰ ਕੋਰਮਾ ਕੁਰਵੇ ਦਾਣ ਕੰਤ ਤੇ ਕੋ ਬਹਿਏ ਇਹ ਮਾ ਮਿਹਾਰ ਫੇਰਿਕ ਇਸ ਇਤਰੰ ਗੇਤ ਕੁਲਵਾ ਲੋ ਮੈਂ ਗਤ ਵੇ ਲਿਸਟ ਗੇ ਤੇ ਰਹਿ ਤੇ ਫੋਨ ਨੰ ਇਤਰ ਕੋ ਲੋਮ ਗੇਂਦਵ ਨੰਬਰ ਕੀ ਤਿਨ ਤਿਨ ਹਤਰ ਸਮਿੰ ਹੈ ਸਮਿੰ ਹੈ ਦਿਨ ਪੀ ਸਮ ਐਸ ਬੇਨ ਕੋ ਬਣ ਗੇਤ
0: ਦੇ ਲਵੇ ਦਵੜ ਐਤ ਮੁਗ ਫੁਰਸਤ ਸੇ ਬੇ ਹੈ ਗੜ ਫਾਂਸਾ ਸਿੰਗ ਮਹਾ ਮੇ ਫੁਰਸਤ ਨਾ ਨੀ ਗੇਤ ਗੈਗ ਗਣ ਕ ਤੇਰੀ ਹਕ ਮਿੰਟ ਤੇ ਮੈਂ ਤੇ ਦਿੱਤ
1: ਲਵੇ ਰਿਕੁਐਸਟ ਕਰ ਵਾਂ ਗੈਗ ਗਣ ਕ ਤੇਰੀ ਹਕ ਮਿੰਟ ਤੇ ਅੜ ਗੋ ਤਾ ਫਾਂਸ ਵਿਸ ਮਿੰਟ ਸੀਦਾ ਬਣਾ ਕੋ ਵਿੱਚ ਅਦਿੱਤ ਹੇਮ ਦੇ ਫਰਸਤ ਦਸ ਬੇਣ ਹਿਪਾ ਅਲੋਨ ਮੈਂ ਤੰਕੋਲ ਗਿਨੇਲ ਖਬਰ ਵਸ ਦੀ ਮੈਂ ਕੀ ਗੇਤ ਅਦੀ ਇਹ ਨੂਰ ਸਾਲ ਮੈਂ ਦੇ ਆਮ ਤੇ ਕੰਕੋਲ ਅਸੋਲ ਲਵੇ ਕਾ ਫਹੁ ਇਤਰ ਕੋ ਦੇ ਦਾਣ ਦੇਤ ਹਾਂ
2: ਆਈਕੇ ਪ੍ਰੈਜ਼ੈਂਟਸ
3: ਬਾਜਵਰ ਹਨੇ
4: ਦੇਹਾਂ ਸਤੀਮਣਾਹਰੂ ਐਮਏ ਡਾਕਟਰ ਕਾ ಆಪ್ಟೋಮೆಟ್ರಿಸ್ಟಕಾ ಹೀವಾಗಿ ಕಮಾಯಕು ಮಸಕ್ಕತುಗ ಹರಕ್ಯಾತೆರಿವಾಣೆ ಕೂಡ ಟೀಮಕಾಯಕು ಪೆಶಿಮಿ ದತುರಕಿ ರಾಜ್ಯಗ ಲೊಲುಗೆ ಫರ್ವಾ ಫೋರುಕೊದ್ದಿನ್ಮುಗೆ ದಾಯಿರಾಯ ಇಂಗಿಲಾಬಿ ಪದಲ್ತಕಿ ಗೆನುವಿ ದತುರೆ ಲೊಲುಗೆ ಫರ್ವಾ ದಿನ್ಮುಗೆ ದಾಯಿರಾಯ ಮಿ ಗೌಮುಗೆ ಎಮ್ಮೆ ಗಿನ ಕಸ್ಟಮರುಂ ಇಖ್ತಿಯಾರ್ ಕುರ ಎಮ್ಮೆ ಮಕ್ಬೂಲ್ ನಮಕ ಆಯ್ಕೆಯ ಮಿಹಾರುಮಿ ವನಿವೆಫ

ਦੰਡ ਬਿਮਿਖੇ ਫਾਹੇ ਥੇ ਬੈ ਮੀਹ ਬੇਨੁ ਫਦੇ ਕੁੰ ਥੇ ਬੈ ਮੀਹ ਗੇ ਦੰਡ ਬਿਮੰ ਅੰਨਾਸ਼ੇ ਏਬਹੀ ਨਸਲ ਉਫੇਦੁਮ ਗੇ ਮਗ ਖਿਆਰ ਕੁਰਾਸ਼ੇ ਅਦਿਤਯ ਬੈ ਮੀਹ ਗੇ ਅਮਿਲ ਨਫਸ ਤਖ ਠਕ ਹੇ ਖੰਤੰ ਇਸ ਕੁਰਾਸ਼ੇ ਅਦਿਤਯ ਬੈ ਮੀਹ ਅੱਲਾਹ ਤਕਵਾ ਵਿਰਵਾਸ਼ੇ ਅਦਿ ਹਮ ਕਸ਼ਵਰੁ ਥੇ ਬੈ ਮੀਹ ਨੀ ਏਖਲਾਂਗਿਆ ਬਦਲਵਾਨੇ ਬਯਕੁਕੰ ਥੇ ਬੈ ਮੀਹ ਦੰਨਾਸ਼ੇ ಅದಿ ಮೂಮಿನ್ ತಕುನ್ನ ಖಲೇ ಫಾನ್ ಉಫಾ ವಿರ್ಕಮ್ಗೆ ಖಬರು ದಿವ್ವಾಶೆ.

0: Bastana.
1: Ade bastala mi bae ki algo men dibhi bo ge gawai duge ki kan kam ge tirein kam e hun terina olum filwa de bae e hafta kal men kan ala fo bo ge hamano ta gawai olum filwa de ni algo men ge studio ba danti ba be flo algo men mi khas kura hamano ta gawai da gule gote hun terina me sama swal kurung ge fursat de ba de mi hafta ge program ge algo men tafsir ko ba ka da kala ni dibhi bo ge gawai duge tirein namu ge ba ta khas ko namu ge khas nama amuna ma adi manavi nama ma adi nama den program ge tibhi funa malumat e mat ka ਬਰ ਤਜਬਾ ਕਰਦੇ ਬੇ ਫਲੋਕ ਬੇ ਬੈਰ ਵਡਾਂ ਦੇਵਾ ਦੇ ਰਾਜੇ ਕ ਮਿਯੋਗੋ ਤਮਾ ਦਿਵੇ ਬਹਾਂ ਹਿਦਮਕ ਕੁਰੇ ਭੁਮਗਾ ਦਿਵੇ ਬਹਾਸ ਕੀ ਵਾ ਦੇ ਭੁਮਗਾ ਬਰ ਤਜਬਾ ਕਰਦੇ ਬੇ ਫਲੋਕ ਦੇ ਰਾਜੇ ਕ ਯੂਨੀਵਰਸਿਟੀ ਕੇ ਸੀਨੀਅਰ ਲੈਕਚਰ ਅਲਫਾਲਾ ਅਜ਼ੀਜ਼ਾ ਅਫਿਫ ਦੇਂ ਅਜ਼ੀਜ਼ਾ ਅਫਿਫ ਮੀ ਫਾ ਕੁਰੇ ਬਨੇ ਕੀ ਵਾ ਦੇ ਭੁਮਗਾ ਦਾਇਰਾ ਕ ਮਿਹਰ ਕਾ ਕਟ ਕਤੀਰੀ ਫਸਹਰ ਹੈ ਦੇ ਕੁਰੇ ਬਾ ਫਾ ਵਰ ਗਿਨਾ ਬੇ ਫਲੋਂਗੇ ਹਮਾਰਾ ਲੋਬੀ ਬਾ ਮਿਸੇ ਮਰਹਬਾਂ ਕੇ ਤੋ ਮਿਸਵਰ ਪੋਟਾ
2: ਸ਼ੁਕਰੀਆ
1: then algo mena ki bairo dande mani bila international high school ge dewe mudarris ali rafat sodik then mihar wargina miss media gman satta kumas rafat ge hore kul dan kama bahang hore lobi algo mena war bod feni gen de algo men beno mani bahal lobi kura den az miss ge wes dari war karna ge zuanu mas
3: e bje he algo mena lobi miss
1: e ma zuanu mas e bje he algo men ge bah mi rafat faden hama lobi ko misal dak misal rafat ge ma algo men program rafat mi dawat e sar bod mar bange ta rafat
3: shukriya ge to
1: ko kine to debe fulunga hal
2: bare rangal
1: debe hin hama mihim algo men baddal algo men hal olum filwala riti ko bahaka da kala hi samasa ko lewe algo men ge bahun detta me ma algo men bahu ge riti ka be fulna baddal me sangi ge midani de bahaka ta kan kuri de mu kuri algo men isa ko fa sawal ge bahaka da no da ninge to me sawal ki e ayan hadafa a lafsa ki ko ba to me ikhtiyari jawab ta ki sinar masnu sekund hedi bisnu hi ras de me sawal ti be fulun jawab de bam ge ndo ange to jawab inbox ko lo man jawab rangal ko ba be ful na warha siname libadan wan ti be ful de ba jawab tan me program ga de tren kiyam gen dan ade mi haral ko me far ma ga da kal mati ga wa de tren mi namo ge ba ta kan te mi ek kurin tal hun ha bahar ge na alu gon me be no bani ge ta de ti be de ko dan no go tu gas mi bo go tu mi hama mi kahala mi masakka te kurun ki ha muhim mo fe kam debe from ge sama hial alu ba
2: me asluga alon men hama divhe baha de terega visna divhe bas kurieru mataka komhe mes maseke kuran jehin foi bagute ei waragina mansata ko gawahak dekke divhe rajyega divhe kudin divhe bahum wahaka dakkan war jehlum veye anika

ਕੀ ਮਿਹਰ ਗੈਨੁਗੇ ਅਣਣੀ ਅਬਫੀਏ ਅਹਮੇ ਬੜਾ ਇਸਤਿਆਲਾ ਰਿਖਵਾ ਫੁਰੀ ਹਮ ਕਰਨ ਜਿਹਨ ਤਾਂਗੇ ਬਲਾ ਗ ਦਿਨ ਕਾਫ ਗੇ ਬਿ ਫਿਲਮ ਬਲਾ ਗ ਤਿ ਤਰਾਕੀ

0: ਕਬਾ ਨੇ ਹਮਰਾ ਜੇ ਗਜ਼ੋ ਨਾ ਕਿ ਮੇ ਤੋ
1: ਵਾਰਾ
0: ਫਾਇਦ ਇਹਨ ਸਵਾਲ ਕਰ ਆਦ ਵਾਰਾ ਮੇਰ ਕੋ ਕੱਕਾ ਮੇ ਹਰ ਜ਼ੋ ਨਾ ਕਿ ਤੇ ਦਤੋ ਮੇ
1: ਮਿਹਾਰ ਹਮਗਾ ਮੇ ਜ਼ੋਨਾ ਤੱਕ ਕੱਕਾ ਦੇ ਵਾਰਾ ਮੇਰ ਅਸਲੋ ਕੋ ਕੁਰੀ ਗ ਜ਼ੋਨਾ ਤੇ ਕੰਡੇ ਗੇ ਕੱਕਾ ਕਸ਼ ਇੰਗੇ ਤੋ ਜ਼ੋਨਾ ਤੇ ਮੇ ਫਰਤਮ ਦੇ ਮੀ ਹਕਾ ਇੰਦੇ ਗੇ ਫਰਤਮ ਆਨੋ ਵਸ ਵਕੀ ਦੀ ਰੀ ਉਣ ਮੇ ਉਲੇਮ ਫੱਟੀ ਦੇਂ ਅਲਗੋਂਡ ਕੱਕ ਜਿਹੇ ਨਾ ਤਾ
0: ਕੱਕ
1: ਜਿਹੇ ਹਾਂ ਇਹ ਮੀਨਾ ਅਲਗੋਂਡਾਂ ਉਂਦੋਨਾ ਕਾਇਚੀ ਗੇਨਸ ਦੀ ਹੁਰੀ ਹਾਚੀ ਗੇਨਸ ਦੀ ਹਦਾ ਫੇ ਵਾਰਮ ਮੀਰ ਕੋਨ ਮੀ ਰਿਹਵਸ ਕੱਕਾ ਦਾ ਫਾ ਅਨੇ ਰੋਸ਼ੀ ਵਸ ਫੀ ਹਲਾ ਫੀ ਰੋਸ਼ੀ ਇਹਨਾਂ ਦੀ ਦੇਖ ਕੁੰਡੀ ਕਾਫਾ ਅਦਿ ਕਾਨੇ ਮਨਵਾ ਸੁਣਾ ਤਾ ਦੀ ਮੀਰ ਹੀ ਵਾਰਮ ਮੀਰ अरे करी है ना उस मीरू से चकाऊं ना है एम फांगोस गेस्ट्रिक एक आम मिहार जुना तो वाला मीर को कक्क में
0: मिहारो
1: आदि
0: मीर को कक्क आने को चुता
1: हाँ मत जो आने मी गेरी मस्वियस कुकुलु वियस दें एक आम तंग को ले लंका वाने इंगे तो आलू
0: के के
1: आदि
0: लंका वाने का
1: आदि हाँ दिवे ही मत तेरनो
0: ਦੇਂ ਮੇ ਮਿਹਾਰ ਦੇ ਬਾਅਦ ਕਾ ਲਾਉਣ ਮੈਂ ਗਦੇ ਮੇ ਵਗਤ ਕੋਲ ਹੈ ਤੇ ਕੋਲ ਜਮੇ ਦਾਉਣ ਦੇਂ ਕਰੂੰਗਾ ਸਵਾਲ ਕੇ ਜ਼ੋਨਾ ਕੇ ਵਰ ਸਕਰਾਜ ਜਹਾ ਵਰ ਮਜਾ ਕੋ ਰਹਿ ਬਾ ਮੇ ਕਾਉਣ ਦੇ ਕਾਇੰਗੇ ਫੋਤੇ ਮੇ ਹਿਸਾਬ ਮੋ ਸੀ ਜੇ ਹੋਰ ਤੁਮ ਫੇਰੋਨੇ ਸੁਰੇ ਗੇ ਤਰੇ ਬੇ ਰਗੇ ਇਹ ਹੋਰੀ ਹਾ ਕਮ ਕਾ ਕੀ ਕੰ ਦੀ ਇੰਗੇ ਤੋ ਮੇ ਵਾ ਇਹ ਸਵਾਲ ਦੇਂ ਆਉਣ ਮੈਂ ਨਕਰਾਨ ਇਹ ਸਵਾਲ ਦੇਂ ਬੇ ਮੇ ਦੇਂ ਫਿਰ ਮੀ ਹੈ ਆਉਣ ਮੈਂ ਦਨਾ ਕੋਂ ਕਾ ਦੇ ਚੋ ਐਮ ਐਮ ਮੀਰ ਕੋ ਮੀ ਜ਼ੋਨਾ ਮੀ ਇਹ ਤਿਮਨ ਐਮ ਮੀਰ ਚੇ ਕੇ ਆਲਾ ਹੈਮ ਵਾਕੀ ਬਣਦਾ ਵਾਕੀ ਖਾਸ ਚੇ ਬੇ ਤੋ
1: ehen nubuna ne ballo alagondu kekki komme echchen hama varam miruwane
0: ballo
1: garudiya bata miyadu alagondu hedi ene asluga emi garudiya bata nokane ta detto ekam garudiya bata ves ena kaadani hama varam mire kya duwa hakwas mi kakka fori echchenu bavegen lonu maduwegen lonu gadawegen e kaala duwa hakwas nubuna
0: shakwane
1: aade aade
0: ana kaas me program ana ka koma rabal kolana nge ki dehe niwa bamun e handu fili
1: alugonda kanne nge hara fahama komme handevsa ma ossene nun to niwa wa ne nun to
0: ei dete baba ta ki adu hala ma to